0: किसान साथियों कार्यक्रम किसान वाणी च अहां दा प्रयास रहंदा कि हर दिन एक नित नई जानकारी अहां तुहां तक पहुंचाइए। उसी कड़ी विच अज एक उन्नत युवा जेड़े किसान हैं सह टियाले पर आयो हैं ओह करदे ने इन्हां कन्ने गलबात कन्ने जानदे ने इन्हां दा नां कन्ने पता। राम राम जी।
1: राम राम जी।
0: तो सारे दे पहले जी अहां दे सुनने वाले अपना सह नां दसा ए दसा भी तुहां कुतों दे रहने वाले ने।
1: जी मेरा नाम दीपक है
0: जी।
1: मेरे घर चीरवल्ले ते आए जी।
0: अच्छा ए चीरवल्ला दीपक जी
1: ए रैत दे थल्ले है जी 7-8 किलोमीटर।
0: अच्छा ब्लॉक कौन है तो हां दा?
1: रैत है ब्लॉक।
0: अच्छा ब्लॉक रैत है। ता दीपक जी तुहां क्या कारोबार तुहां जेड़ा सा करदे हन?
1: ये साडा पोल्ट्री दा कारोबार है।
0: अच्छा पोल्ट्री दा। ता दिखा वे जियां इतने तुहां अली युवा है ने ता तुहां दी पढ़ाई लिखाई तुहां बड़ी कर ली है भाई?
1: हां जी जी मेरी BSc कंप्लीट है।
0: अच्छा
1: मैं अग्गे MSc करदा प्राइवेट ही करदा बस।
0: अच्छा दिखा दीपक जी बड़ी खुशी हुंदी जेलू की एक युवा पढ़े लिखे किसान भी जेलू अहां कन्ने जुड़दे हन कितनी खुशी हुंदी की दिखा से भी नौकरियां वहां जेड़ा सा ज्यादा नींद ठीक है जेड़ा सा अपना कारोबार करा करते हैं। तो तुहां जो कुतु ते प्रेरणा मिली कि इतना पढ़ा लिखा होने के बावजूद तुहां जेड़ा सा पोल्ट्री वाला काम जेड़ा सा तुहां पकड़िया?
1: ये तो पापे दी है सब कुछ।
0: अच्छा
1: पापे पूरा स्टैंड किता बिजनेस से पूरा कारोबार।
0: अच्छा
1: हां जी पहले 200-300 था।
0: हां जी
1: चिक्स दा हुण तक 2-3 फार्म ने साडे
0: जी। हां जी तो तुहां जो कितना के टाइम होई है पोल्ट्री दा काम करदे?
1: जी पहले तो पापा की संभालिया काम 2008 दे बनाया फार्म पहले छोटा था ना।
0: हां जी हां जी
1: फिर 2018-19 सी बड़ा फार्म बनाया
0: जी। हां जी
1: दो फार्म ने इस वक्त साढ़े
0: जी। हां जी तो दीपक जी जियां तुहां दस्या कि दो फार्म तुहां वाल इस टाइम है ना पोल्ट्री दे ता दोनों फार्मा च इस टाइम मुर्गे पायो?
1: हां जी दोनों फुल ने इस टाइम एक 40-42 दिन दा कन्ने एक 15 दिन दे ना।
0: अच्छा ता दीपक जी जियां सबसे पहले गल हुंदी ना कि यहां कोई भी जल्लू काम हां शुरू करना है ता उस ताई हां जी एक सिखलाई दी जरूरत पौंदी।
1: हां जी
0: ता तुहां सिखलाई जिने कि कर रहे अपने पापे ते लेई है तुहां कुठी होर थी भी कोई ट्रेनिंग वगैरह
1: नहीं? नहीं मैं पापे ते सीखा सब कुछ ना।
0: अच्छा
1: A to Z पापे ते पूरा।
0: अच्छा
1: हां जी
0: तो इस वक्त भी यानी कि एक लाए सकते कि तुहां जेड़े तुहां दे दोनों फार्म हैं तुहां उन्हां दा काम संभाल लंदे?
1: हां जी हां जी संभाल लंदे। अच्छा। नहीं लगा पता कुछ ते पापे ते पूछ लंदे
0: जी। हां जी अच्छा दीपक जी जियां दस्या ना कि दोनों फार्म विच तुहां मुर्गे पाए हुए ना तो इन्हां च जेड़े सा कट्ठे पाइंदे या थोड़ा गैप देगी?
1: 15-20 दिन गैप हुंदा।
0: अच्छा
1: 20 दिन ज्यादा 15-20 दिन दे विच गैप पाणा।
0: अच्छा
1: हां जी
0: तो एक ही फार्म ਵਿੱਚ ਕਿਤਨਾ ਕਿ ਮੁਰਗਾ ਆਈ ਜਾਂਦਾ? ਕੋਈ
1: 21 ਚ ਆਈ ਜਾਂਦਾ 3 ਕਨੇ 21 ਚ ਆਈ ਜਾਂਦਾ 5000।
0: ਅੱਛਾ ਤਕਰੀਬਨ ਪੇ ਕੋਈ 8000
1: ਚੂਜਾ 7-8000 ਆਈ ਜਾਂਦਾ
0: ਇਸ ਤਰ੍ਹਾਂ ਤੋਂ ਲਗਾਇਆ ਹੁੰਦਾ ਫਾਰਮਾ ਚ?
1: ਹਾਂਜੀ।
0: ਅੱਛਾ ਜੀਆਂ ਇਹ ਚੂਜੇ ਹੁੰਦੇ ਇਹ ਕੁੱਤੇ ਤੋਂ ਮੰਗਵਾਉਂਦੇ ਹਨ ਜਾਂ
1: ਇਹ ਹੈਚਰੀਆਂ ਤੇ ਹੁੰਦੇ?
0: ਅੱਛਾ
1: ਇਹ ਜ਼ਿਆਦਾਤਰ ਆ ਪੰਜਾਬ ਤੇ
0: ਹਾਂਜੀ
1: ਜਾਂ ਹਰਿਆਣੇ ਤੇ।
0: ਅੱਛਾ ਤਾਂ ਇਹ ਘਰ ਦੁਆਰ ਛੱਡੀ ਜਾਂਦੇ?
1: ਹਾਂਜੀ ਘਰ ਦੁਆਰ ਛੱਡੀ ਜਾਂਦੇ ਸਰ ਚੂਚੇ ਪੁਜਾਈ ਦੇ ਚਿਕਸ ਛੋਟੇ ਛੋਟੇ ਸਰ।
0: ਅੱਛਾ ਇਹ ਕਿੰਨੇ ਕੁ ਦਿਨ ਦੇ ਹੁੰਦੇ?
1: ਇੱਕ ਦਿਨ ਤਾਂ ਹੁੰਦਾ ਲੈ ਉੱਥੋਂ ਤੇ ਮਸ਼ੀਨਾਂ ਤੇ ਨਿਕਲੇ ਹੁੰਦੇ ਸਰ।
0: ਅੱਛਾ
1: ਅੰਡੇ ਤੇ ਨਿਕਲੇ ਹੁੰਦੇ ਨਾ?
0: ਹਾਂਜੀ
1: ਇੱਕ ਦਿਨ ਦੇ ਹੁੰਦੇ ਸੀ 1-2 ਦਿਨ ਦੇ।
0: ਅੱਛਾ ਤਾਂ ਬੜਾ ਧਿਆਨ ਰੱਖਣਾ
1: ਪੈਂਦਾ। ਹਾਂਜੀ ਬਿਲਕੁਲ
0: ਬੜਾ ਡੱਬਿਆਂ 'ਚ ਭੇਜਦੇ ਹੈ?
1: ਹਾਂਜੀ ਇੱਕ ਡੱਬੇ 'ਚ ਪੈਕਿੰਗ ਹੁੰਦੀ 70 ਚੂਚਿਆਂ ਦੀ।
0: ਅੱਛਾ
1: ਹਾਂਜੀ
0: ਤਾਂ ਕਈ ਤਾਂ ਵਿਚਾਰੇ ਦਰੜੋਏ ਵੀ ਜਾਂਦੇ ਹੋਣੇ ਡੱਬੇ?
1: ਹਾਂ ਇਤਨੀ ਦੂਰ ਤੇ ਆਉਣਾ ਤਾਂ 5-6 ਤਾਂ ਹੀ ਮਰੀ ਜਾਂਦੇ ਵਿੱਚ।
0: ਅੱਛਾ ਅੱਛਾ ਯਾਨੀ ਚਲੋ ਇੱਕ ਦਿਨ ਦਾ ਚਲੋ ਦੋਹਾਂ ਚੂਜਾ ਜਾਂ 2 ਦਿਨ ਦਾ ਤੁਹਾਂ ਵਾਲੇ ਪੁੱਜਿਆ ਆਈ ਕੇ
1: ਹਾਂਜੀ
0: ਤਾਂ ਇਸ ਤੇ ਬਾਅਦ ਜਿਹੜਾ ਸਾ ਕਿਆ ਇਹਨਾਂ ਦੇ ਦਿਨ ਚਰਿਆ ਕਿਆ ਸ਼ੁਰੂ ਕਰਦੇ ਤੁਹਾਂ ਕਿਆ ਕਿਆ ਇਹਨੇ ਦੇਣਾ ਖਾਣੇ ਇਹਨੇ ਦਵਾਈ ਕੁਛ ਸਾਬਿਰ ਸ਼ੁਰੂ ਕਰਦੇ?
1: ਜੀ ਸਭ ਤੋਂ ਪਹਿਲੇ ਤਾਂ ਉਹਨਾਂ ਆਉਣਾ ਤਾਂ ਸਭ ਤੋਂ ਪਹਿਲੇ ਹੁੰਦਾ ਕਿ ਅੰਦਰ ਟੈਂਪਰੇਚਰ ਬਣਾਉਣਾ।
0: ਹਾਂਜੀ
1: ਉਹਨੇ ਗਰਮੀ ਚਾਹੀਦੀ ਹੁੰਦੀ ਜ਼ਿਆਦਾ।
0: ਅੱਛਾ
1: 90 ਟੈਂਪਰੇਚਰ ਵੀ ਰੱਖਣਾ ਪੈਂਦੇ ਨੇ ਸਰਦੀਆਂ ਦਿਨਾਂ 'ਚ।
0: ਅੱਛਾ
1: ਬੜਾ ਮੁਸ਼ਕਿਲ ਹੁੰਦਾ ਸਾ।
0: ਹਾਂਜੀ
1: ਬਾਹਰੇ ਦੇਖੋ ਤੁਸੀਂ 7-8 ਟੈਂਪਰੇਚਰ ਹੁਣ 35-40 ਲੀਣਾ ਅੰਦਰ।
0: ਜੀ ਜੀ ਹਾਂਜੀ
1: ਤਾਂ ਮੁਸ਼ਕਿਲ ਹੋ ਜਾਂਦਾ ਅੰਦਰ ਹੀਟਰ ਲਗਾਏ ਹੁੰਦੇ ਬਲੋਰ।
0: ਹਾਂਜੀ
1: ਬੁਖਾਰੀਆਂ ਬੜੀਆਂ।
0: ਹਾਂਜੀ
1: ਤਾਂ ਫਿਰ ਸਾ ਆਉਣਾ ਉਹਨਾਂ ਪਹਿਲੇ ਉਹਦੀ ਦਵਾ ਦੂ ਪਿਆਣੀ ਉਹਨੇ ਫਿਰ ਛੱਡ ਦੇਣੇ ਦਵਾ ਦੂ ਪਿਆ ਪਿਊ ਕੀ ਫਿਰ ਸ਼ਾਮੀ 2-3 ਘੰਟੇ ਫੀਡ ਪਾ ਦੇਣੀ ਕਹਿੰਦਾ ਫਿਰ ਇਹ ਚੱਲੀ ਰਹਿਣਾ ਪੂਰਾ ਪ੍ਰੋਸੈਸ।
0: ਅੱਛਾ ਯਾਨੀ ਇਹ ਜਿਹੜੀਆਂ ਦਵਾਈਆਂ ਹਨ ਇਹ ਦਵਾਈਆਂ ਕੁੱਤੇ ਲੈਂਦੇ ਤੁਸੀਂ?
1: ਇਹ ਦਵਾਈਆਂ ਉੱਥੋਂ ਤੇ ਸਾੜੀਆਂ ਪੰਜਾਬ ਤੇ ਆਉਂਦੀਆਂ ਹਰਿਆਣੇ ਤੇ ਆਉਂਦੀਆਂ।
0: ਅੱਛਾ ਇਸੇ ਮੁਰਗੀਆਂ ਕੰਨੇ ਭੇਜਦੇ ਆ ਇਹ ਅਲੱਗ?
1: ਨਹੀਂ ਅਲੱਗ ਤੇ ਲੈਣਾ ਪੈਂਦੀਆਂ ਜੀ।
0: ਅੱਛਾ ਅਲੱਗ ਤੇ ਲੈਣਾ ਪੈਂਦੀ। ਇਹ ਕੌਣ ਕੌਣ ਦਵਾਈ ਹੁੰਦੀ ਨਾ ਦੱਸਗੇ ਤੁਸੀਂ?
1: ਦਵਾਈਆਂ ਤਾਂ ਬੜੀਆਂ ਹੁੰਦੀਆਂ ਲੀਵਰ ਕਫ ਕੇਅਰ ਹੋਈ ਐਨਰੋਸਿਨ ਹੋਈ।
0: ਅੱਛਾ
1: ਬਿਰਾਸਿਟ ਬੜੀ ਦਵਾਈਆਂ ਹੁੰਦੀਆਂ ਇਹਨਾਂ ਦੀਆਂ।
0: ਅੱਛਾ ਯਾਨੀ ਕਿ ਇਹ ਤੁਸੀਂ ਜੋ ਮੁਰਗੀਆਂ ਦੇਣਾ ਪੈਣੀਆਂ ਟਾਈਮਲੀ?
1: ਹਾਂਜੀ ਦੇਣਾ ਪੈਂਦੀ 15-20 ਦਿਨ ਦੇਣਾ ਪੈਂਦੇ ਨੇ।
0: ਅੱਛਾ ਇਸ ਤੋਂ ਬਾਅਦ ਗੱਲ ਕਰਦੇ ਦਾਣਾ ਇਹਨੇ ਦਾਣਾ ਕੀ ਦਿੰਦੇ ਤੁਸੀਂ? ਫੀਡ ਪਾਉਂਦੇ ਜਾਂ ਕੁਛ ਘਰੇ ਤਿਆਰ ਕਰਦੇ?
1: ਨਹੀਂ ਫੀਡ ਪਾਉਂਦੇ ਫੀਡ ਕੰਪਨੀ ਦੀ ਫੀਡ ਹੈ ਸਰ ਗੋਦਰੇਜ ਦੀ ਫੀਡ ਹੈ।
0: ਅੱਛਾ ਇਹ ਕੁੱਤੇ ਮੰਗਵਾਉਂਦੇ?
1: ਇਹ ਪੰਜਾਬ ਖੰਨੇ ਤੇ ਹੁੰਦੀ ਹੈ।
0: ਅੱਛਾ ਫੀਡ ਦੀ ਗੱਲ ਹਾਂ ਕਰਦੇ ਤਾਂ ਇਸ ਟਾਈਮ ਜਿਹੀਆਂ 8000 ਜਲੋ ਮੁਰਗਾ ਫਾਰਮ ਵਿੱਚ ਤਿਆਰ ਕਰਨਾ ਤਾਂ 30 ਤਾਈਆਂ ਦਾ ਫੀਡ ਕਾਫੀ ਲੱਗਦੀ ਹੋਣੀ?
1: ਹਾਂਜੀ ਮਹੀਨੇ 3-4 ਗੱਡੀਆਂ ਲੱਗੀ ਜਾਂਦੀਆਂ।
0: ਅੱਛਾ
1: ਹਾਂਜੀ ਕੋਈ 800-900 ਬੋਰੀ ਲੱਗੀ ਜਾਂਦੀ।
0: ਅੱਛਾ ਤਾਂ ਇਹ ਬੋਰੀ ਕਿਤਨੇ ਕਿਲੋ ਦੀ ਹੁੰਦੀ ਹੈ?
1: 50 ਕਿਲੋ ਦੀ ਪੈਕਿੰਗ ਹੁੰਦੀ।
0: अच्छा, यानी कि ये गलाई सकते कि महीने च कम से कम कोई 800-900 बोरी जी लगी जाती
1: है। हाँ जी, हाँ जी।
0: अच्छा, एक फीड की अगर बोरी की कीमत की गल करिए कितने की आती है?
1: अलग अलग हिसाब होंगे, तीन किस्म की फीड होंगी ना, एक पहले बच्चे देनी।
0: हाँ जी।
1: फिर इन्हें भी थोड़े बच्चे बड़े हो जाने दूई फीड दे देनी।
0: हाँ जी।
1: तो लास्ट 25 दिन बाद दूई फीड चलती।
0: हाँ
1: जी। एवरेज है कि एक जो ट्रक होंगे 250 बोरी होंगी, एक ट्रक के 250 बोरी जी है 7 लाख की गड्डी होंगी सर।
0: अच्छा।
1: हाँ जी। तो महीने की 25-25 लाख लगी जाता खर्चा, 25-30 लाख पालने का।
0: अच्छा, यानी कि 8,000 मुर्गे की अगर परवरिश सही ढंग ना करनी है तो इतना के पैसा चाहिए?
1: 20-25 लाख लगी जाता।
0: तो जी कि तुम ये मुर्गा मंगाते हैं, चूजे मंगाते हैं, या जिसके बाद जी फीड मंगानी है, दवाइया मंगानियां, ये जी तुम दसिया कि तुम जो घर द्वार पुजी जानी है, तो तेना जो पैसे वगैरह का भुगतान पहला करना पौंदा?
1: हाँ, ऑनलाइन पाए देंगे खाते ची, या चेक कट के दे देना उन्हें।
0: हाँ जी, हाँ जी,
1: हाँ जी।
0: कहना दिखा भी परमानेंट चल तो हाँ इतना समान लेंदे हैं तो थोड़ा है उधार सुधार भी कर लेंदे या
1: नहीं? उधार नहीं, उधार भी चल पौंदा।
0: अच्छा,
1: पर हुन असा तो पुराने कस्टमर ने तो उधार नो ही नहीं।
0: अच्छा अच्छा,
1: अजकल तो उधार बंद ही है सारे।
0: हाँ जी, हाँ जी। दीपक पटियाल जी, इसके बाद हाँ गल करते हैं कि जेडे तुम ये चूजे जी तुम पाले हुए पोल्ट्री का काम करते हैं, इस सारे ये मांस वाले चूजे हैं या तुम अंडे वाले भी रखे?
1: नहीं नहीं, ये मांस वाले ना, अंडे वाले अलग होंगे सर।
0: अच्छा।
1: हाँ जी, ये मांस वाले ना, अंडे वाले सर। ये ब्रॉयलर होंगे जेड़े असं पालते।
0: हाँ जी।
1: अंडे वाले होंगे लेयर फार्म जिसे बोलते, लेयर फार्मिंग करते बंदे।
0: हाँ जी।
1: सर लेयर होंगे कहने कि जेड़ा असं चूचा आंदा उसे पेरेंट बोलते।
0: अच्छा, पेरेंट।
1: हाँ जी।
0: अच्छा जी, ये जल तुम तैयार हो जाना है तो कितने के दिन च तैयार हो जाता है?
1: 40-42 दिन असं सैल कर मार्केट।
0: अच्छा, कितने किलो हो जाना फिर ये?
1: एवरेज लेके चला थोड़ा 2.5-3 किलो एवरेज आई जाती, मतलब एक मुर्गा हो जाता है 2.5-3 किलो के बीच।
0: अच्छा, यानी कि तकरीबन खरा दाना पानी दिसी अगर मिल गया तो 2.5-3 किलो
1: किलो जाता
0: है ना। तो जल तुम ये बेचना तो यह तो फिर थोक के भाव च जाता होना?
1: जेड़ा मंडी का रेट खुलता रोज, साड़ा मंडी है ना पठानकोट, उन्ना, हरियाणे का ना पंजाब, जो रेट खुलना पियागा।
0: हाँ जी।
1: फिर सह पंजाब का रेट शामी खुलता।
0: हाँ जी।
1: उस हिसाब फिर रेट पर होता पूरा सब कुछ।
0: तो तुम बेचते को तुम नहीं गए फिर?
1: जे साड़े हैं एक उन्हें दिंदे असा पहले ते ही।
0: अच्छा,
1: मटोरे ते ना।
0: अच्छा अच्छा, यानी कि जड़ा मंडी च जड़ा रेट होगा उस तरीके ने जड़ा सा घर द्वार ही बिकी जाना,
1: उसी तरीके ने लेना होना।
0: अच्छा,
1: जड़ा मंडी का रेट खुलगा।
0: जी, एक बैच तो हाँ पाई लिया है, तैयार हुई है, उस हिसाब ने पोल्ट्री फार्म में जी जगह चलो खाली हुई है, तो इस थोड़ा गैप देना पौंदा जी जिस तुम चूजे रखे?
1: हाँ जी, हाँ जी, हफ्ते का गैप रेस्ट देना पौंदी ना अंदर फार्म में, साफ सफाई स्प्रे होनी है 5-6 किस्म दियां।
0: अच्छा,
1: जो पुराना कुछ बैक्टीरिया वायरस है जो मरिया भी।
0: अच्छा।
1: हाँ जी।
0: अच्छा, तीसरे बाद भी अगला बैच
1: पाना? अगला बैच पा देना, कोई हफ्ते की रेस्ट, 4-5 दिन रेस्ट देगी फिर बैच पा देना।
0: अच्छा दीपक जी, जी तो हाँ ये पोल्ट्री का काम करते हैं तो इस ताइया कितने की आदमी हैं जेडे सा कुल मिलाएगी तो हाँ और भी अगर कमे पर तो हाँ रखे हुए कितने की?
1: जे टोटल तो 7-8 वर्कर ने साढ़े।
0: अच्छा।
1: हाँ जी।
0: तो सह दिन करते अपनी ड्यूटी है, राती पर भी रखे?
1: नहीं, उत्थे ही रहंदे सर।
0: अच्छा।
1: हाँ जी।
0: तेना जो क्या हिसाब किताब देंदे तो हाँ?
1: यही है तनखा 13-15 हज़ार ते लेके 20-25 हज़ार दे विच।
0: अच्छा।
1: हाँ जी, 20 हज़ार दे उपर जेड़ा जिन्नी मेन बंदा है उसे 18-20 कन, बाकी जेड़े लेबर है।
0: हाँ जी।
1: उसे 12-13 हज़ार भी है।
0: जी दीपक जी, जी एक गल और जो ध्यान च आई कि जियां कि हां सुने भी है कने विज्ञानिक भी गलांदे हैं कि जल्लू पोल्ट्री फार्म च काम करना अंदर जाना है ना या कुछ भी करना है ता बड़ी कुछ एक सावधानियां जेड़ी सह बरतना पौंदियां सह दसने वाला सह क्या क्या करना
1: पौंदा? ठीक गला दे, सावधानियां तां बरतना पौंदियां कि बीमारी नहीं लगी ने।
0: जी।
1: पहली गल की कोई तीन बाहर का बंदा हो तो उसे अंदर नहीं जाने देंगे असा।
0: हाँ जी।
1: साढ़े फार्मेसी बस सही बंदे काम करते जेडे इतों लगे हो।
0: जी।
1: वह जाते कहना असा जाते अपनी दिखना दिखना दुखना बस।
0: हाँ जी।
1: बाकी सब बाहर किसी भी आना देंगे।
0: हाँ जी।
1: बीमारियां क्योंकि अच्छा सर्दियों ही होंगे कि सर्दियों बीमारी ज्यादा लगी जाती।
0: हाँ जी।
1: कभी जुकाम हो जाना, कभी CRD लगी आनी, कभी क्या कुछ भी हो सकता।
0: हाँ जी।
1: उस वजह सावधानी तुम आपू बरतना पौनी ना।
0: जी जी।
1: हाँ जी।
0: अच्छा, यानी कि जल फार्मे च जाना था कपड़े वगैरह बिल्कुल?
1: हाँ जी बिल्कुल,
0: फार्मे वाले होने
1: जुते सह पाने कपड़े पूरे चेंज करने।
0: अच्छा।
1: दुए फार्मे अलग जुते होने, अलग कपड़े होने।
0: अच्छा।
1: पूरा ध्यान देना तो बढ़ाना पौंदा।
0: अच्छा दीपक जी, दिखा बड़ा अच्छा लगता है जलू कि अहां दे नौजवान जेड़े साथी हैं सह भी दिखा भी अपने व्यवसाय है तेसी जलू करदे हैं ना, दिखा तो हां जो जलू अहां दे और इतने युवा साथी अहां दे जलू सोना करदे होने तिन्हां विच भी प्रेरणा होवा करदी होनी है कि अहां भी जेड़ा सा कुछ यो दिया काम जेड़ा सा करिए। इहदे अलावा अगर गल करिए तां जी खेतीबाड़ी भी करदे तुहां?
1: हां जी, खेतीबाड़ी या सब्जी वगैरह अपने दियां।
0: अच्छा।
1: गोभी, फूलगोभी जो खाने लायक आंदी वो सही।
0: अच्छा, सब्जी तुहां घरे दी लगा लैंदे?
1: हां जी, घरे दी जेड़ी
0: है। दिखा अगर देसी खाद की गल करिए तो हाँ अपना फार्म
1: है ना? हाँ जी, फार्म में दी हो जांदी
0: सर। खाद काफी निकलती
1: होगी? बड़ी गर्म होती सर, थोड़ी बहुत देना पौंदी
0: बस। अच्छा, ये एक गल और कर दे कि जी ऐसे खाद इतनी भरी जी तो हाँ बड़ा फार्म है तो जेड़ी खाद होंदी है बिठ जेड़ी होंदी है मुर्गे नहीं सकता पांदे वेरी
1: सर? बिकी जांदी पूरी पूरी जी।
0: अच्छा, बिकी जांदी?
1: पहले से बुकिंग हो जांदी, उन्होंने पहले बोल दिते होंदा किसान जेड़े है ना सब्जी वगैरह लगांदे बड़ी बड़ी गगड़ वगैरह जमाना बाद।
0: अच्छा,
1: इन्हें पहले गलाई तो होंदा कि ਕੀ ਅੰਜੋ ਚਾਹੀਦੀ ਹੈ ਮੈਲ ਚਾਹੀਦਾ ਅੰਜੋ
0: ਅੱਛਾ ਤਾਂ ਸਹਿ ਕਿਆ ਤੋਲੀ ਕਿ ਵੇਚਦੇ
1: ਯਾਰ ਨਾ ਨਾ ਗੱਡੀ ਦਾ ਹਿਸਾਬ ਹੁੰਦਾ ਐਨਸੀ ਦਾ 2000 ਦੀ ਇੱਕ ਗੱਡੀ ਸੈ
0: ਐਨਸੀ
1: ਹਾਂਜੀ
0: ਅੱਛਾ ਯਾਨੀ ਕਿ 2000 ਰੁਪਏ ਸੇ ਵੀ ਵਿਕ ਜਾਣੇ
1: ਹਾਂ ਸਭ ਕੁਝ ਵਿਕ ਜਾਣਾ
0: ਕਰਾ ਸਕਦੇ ਕਿ ਆਮ ਔਰ ਗੁਠਲੀਆਂ ਕੀ ਵੀ ਦਾਮ ਹਨ
1: ਹਾਂਜੀ ਹਾਂਜੀ
0: ਜੀ ਅੱਛਾ ਦੀਪਕ ਜੀ ਇਸੇ ਨਹੀਂ ਆਹ ਗੱਲ ਕਰ ਰਹੇ ਤੇ ਖੇਤੀਬਾੜੀ ਜੀ ਤੁਹਾਨੂੰ ਦੱਸਿਆ ਕਿ ਸਬਜ਼ੀ ਤੋਂ ਹਾਂ ਥੋੜੀ ਬਹੁਤ ਆਪਣੇ ਘਰ ਦੀ ਲਗਾਉਂਦੇ ਹਨ ਇਹਦੇ ਇਲਾਵਾ ਜਿਹੀਆਂ ਹੋਰ ਕਣਕ ਧਾਨ ਛੱਲੀ
1: ਸਭ ਹੀ ਹੈ ਕਣਕ ਕਹਿੰਦੇ ਛੱਲੀ ਲਗਾਉਂਦੇ ਬਸ ਧਾਨ ਨਹੀਂ ਲਗਾਉਂਦੇ ਅਸੀਂ
0: ਅੱਛਾ
1: ਹਾਂਜੀ
0: ਅੱਛਾ ਜਿਹੀਆਂ ਹੋਰ ਦੁੱਧ ਦਹੀਂ ਵਾਲਾ ਕੋਈ ਡੰਗਰ ਵੀ ਰੱਖਿਆ
1: ਕਰ ਗਾਂ ਰੱਖੀ ਹੋਈ ਇੱਕ
0: ਅੱਛਾ
1: ਹਾਂਜੀ
0: ਇੱਕੋ ਹੀ ਗਾਂ ਆ
1: ਇੱਕ ਹੀ ਗਾਂ ਹੈ ਜੀ
0: ਦੋ ਦਿਨ ਦੀ ਹੋਣੀ
1: ਹਾਂਜੀ ਹਾਂਜੀ
0: ਅੱਛਾ ਤਾਂ ਦੁੱਧ ਵੀ ਤਾਂ ਘਰੇ ਦਾ ਹੀ ਹੋਈ ਜਾਂਦਾ
1: ਹਾਂਜੀ ਹਾਂਜੀ
0: ਹੈ ਨਾ ਘਰੇ ਦੇ ਕੰਮੇ ਹੋ
1: ਹੁਣ ਤਾਂ ਬਾਹਰ ਹੀ ਲੈਣਾ ਪੋਦਾ
0: ਅੱਛਾ ਸੋਹਣੇ ਵਾਲੀ ਹੈ
1: ਹਾਂਜੀ ਹਾਂਜੀ
0: ਅੱਛਾ ਅੱਛਾ ਤਾਂ ਤੁਹਾਂ ਵੱਲ ਆਪਣੀ ਜ਼ਮੀਨ ਤਾਂ ਕਾਫੀ ਖੁੱਲੀ ਹੋਣੀ ਹੈ
1: ਜ਼ਮੀਨ ਤਾਂ ਹੈ 250-300 ਕਨਾਲ ਹੈ
0: ਅੱਛਾ
1: ਜ਼ਮੀਨ ਕਾਫੀ ਹੈ ਸਾਰੀ
0: ਅੱਛਾ ਅੱਛਾ ਤੇ ਸਾਰੀ ਯਾਨੀ ਕਿ ਇਸ 'ਚ ਤੁਹਾਂ ਘਾਹ ਵਗੈਰਾ ਬੀਜੇ ਹੁੰਦਾ ਜਾਂ
1: ਨਹੀਂ ਨਹੀਂ ਘਾਹ ਕੁਛ ਵੀ ਨਹੀਂ ਉੱਚੀ ਖਿੱਲੀ ਪਈ ਹੈ ਸਾਰੀ
0: ਅੱਛਾ
1: ਟਾਲੀਆਂ ਲਗਾਈਆਂ
0: ਅੱਛਾ
1: ਹੁਣ ਗਾਂ ਸੋਚਿਆ ਕਿ ਚੰਦਨ ਦੇ ਪੇੜ ਲਗਾਉਣੇ ਨਾ
0: ਹਾਂਜੀ
1: ਤੂਣੀ ਗਾਂ ਚੰਦਨ ਦੇ ਪੇੜ
0: ਅੱਛਾ ਦੀਪਕ ਜੀ ਇਹ ਗੱਲ ਦੱਸਾਂ ਕਿ ਜਿਹੀਆਂ ਦੇਖਾ ਪੋਲਟਰੀ ਦਾ ਕੰਮ ਤੁਹਾਂ ਕਰਦੇ ਹਨ ਅਗਰ ਆਹਾਂ ਦੇ ਨੌਜਵਾਨ ਜਿਹੜੇ ਸਾਥੀ ਹਨ ਸਹਿ ਵੀ ਅਗਰ ਪੋਲਟਰੀ ਫਾਰਮ ਦਾ ਕੰਮ ਕਰਨਾ ਚਾਹੁਣ ਤਾਂ ਸਹਿ ਕੁਤੂ ਤੇ ਯਾਨੀ ਕਿ ਜਿਹਨੇ ਅੱਛੀ ਇੱਕ ਸਿਖਲਾਈ ਮਿਲੇ ਸਹਿ ਕੁਤੂ ਤੇ ਯਾਨੀ ਕਿ ਸਹਿ ਟ੍ਰੇਨਿੰਗ ਸਹਿ ਲੈਣ
1: ਪਹਿਲੇ ਤਾਂ ਉਹਨੇ ਸਿੱਖਣਾ ਪੋਣਾ ਕੁਛ ਵਾਸਤੇ ਟ੍ਰੇਨਿੰਗ ਸਾਡੀ ਸਰਕਾਰ ਨਵਾੜ ਦੀ ਤਰਫ ਤੇ ਹੁੰਦੀ ਹੈ
0: ਹਾਂਜੀ
1: ਸਾਲ ਦੀ ਸਹਿ ਦੋ ਵਾਰੀ ਟ੍ਰੇਨਿੰਗ ਕਰਵਾਉਂਦੇ ਨਾ
0: ਹਾਂਜੀ
1: ਤਾਂ ਪਹਿਲੇ ਉੱਥੋਂ ਟ੍ਰੇਨਿੰਗ ਲੈਣਾ ਪਾਉਣੀ ਉਹਨੇ
0: ਜੀ ਜੀ ਹਾਂਜੀ
1: ਮੈਂ ਤਾਂ ਹੀ ਬੋਲਣਾ ਚਾਹੁੰਦਾ ਕਿ ਅਗਰ ਤੁਸੀਂ ਪੋਲਟਰੀ ਫਾਰਮ ਸ਼ੁਰੂ ਕਰਨਾ ਤਾਂ ਥੋੜ੍ਹੇ ਜਿਹੇ ਸ਼ੁਰੂ ਕਰਾ
0: ਅੱਛਾ
1: 200-300 ਦੇ 500 ਦੇ ਜ਼ਿਆਦਾ ਵੱਡਾ ਮਤ ਕਰਾ
0: ਹਾਂਜੀ
1: ਕਿਉਂਕਿ ਜੀ ਨੁਕਸਾਨ ਵੀ ਹੈ ਤਾਂ ਪ੍ਰੋਫਿਟ ਵੀ ਹੈ
0: ਜੀ ਜੀ ਹਾਂਜੀ
1: ਹਾਂਜੀ
0: ਅੱਛਾ ਦੀਪਕ ਜੀ ਜਿਹੀਆਂ ਇਹ ਪੋਲਟਰੀ ਫਾਰਮ ਦਾ ਜਿਹੀਆਂ ਤੁਹਾਨੂੰ ਦੱਸਿਆ ਹੈ ਨਵਾੜ ਦੁਆਰਾ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਇਹਦੀ ਦਾਈਆਂ ਤੁਸੀਂ ਚੱਲੋ ਇਹ ਆਪਣੇ ਫਾਰਮ ਵਗੈਰਾ ਬਣਾਏ ਤਾਂ ਤੁਸੀਂ ਵੀ ਕੋਈ ਅਨੁਦਾਨ ਰਾਸ਼ੀ ਵਗੈਰਾ ਸਹਾਇਤਾ ਕਦੀ ਲਈ
1: ਅਸਾਂ ਲੋਨ ਲਿਆ ਥਾ ਬੈਂਕ ਤੇ ਨਾ ਨਵਾੜ ਦੀ ਤਰਫ ਤੇ
0: ਅੱਛਾ
1: ਤਾਂ ਸਾਡਾ ਥਾ 30-35 ਲੱਖ ਦਾ ਲੋਨ ਲਿਆ ਥਾ ਅਸਾਂ
0: ਅੱਛਾ
1: ਸਬਸਿਡੀ ਥੀ ਉੱਚੀ
0: ਅੱਛਾ ਅੱਛਾ
1: ਘੱਟ ਹੀ ਮਿਲੀ ਸੀ
0: ਅੱਛਾ ਅੱਛਾ
1: ਹਾਂਜੀ
0: ਕਰਜ਼ਾ ਲਈ ਕਰੀ ਵੀ ਜਿਹੜਾ ਸਹਿ ਆਹਾਂ ਦੇ ਨੌਜਵਾਨ ਸਾਥੀ ਜਿਹੜੇ ਇਸ ਕੰਮ ਸ਼ੁਰੂ ਕਰ ਸਕਦੇ ਹਨ
1: ਬਿਲਕੁਲ ਜੀ
0: ਬਸ਼ਰਤੇ ਇਹ ਹੋਣਾ ਚਾਹੀਦਾ ਕਿ ਇਹਨਾਂ ਅੰਦਰ ਇੱਕ ਪ੍ਰੇਰਣਾ ਹੋਣਾ ਚਾਹੀਦੀ ਕਿ ਆਹਾਂ ਵੀ ਜਿਹੜਾ ਸਹਿ ਕੰਮ ਜਿਹੜਾ ਸਹਿ ਕਰੀਏ ਨਾ
1: ਹਾਂਜੀ
0: ਅੱਛਾ ਦੀਪਕ ਜੀ ਤਾਂ ਇਸ ਤੇ ਸੋਗੀ ਦਿਖਾ ਤੁਸੀਂ ਆਹਾਂ ਦੇ ਟਿਆਲੇ ਪਰ ਆਏ ਆਪਣੇ ਅਨੁਭਵ ਤੁਸੀਂ ਆਹਾਂ ਕੰਨੇ ਜਿਹੜੇ ਸਹਿ ਇੱਥੋਂ ਸਾਂਝਾ ਕੀਤੇ ਆਹਾਂ ਦੇ ਜਿਹੜੇ ਬੇਰੁਜ਼ਗਾਰ ਜਿਹੜੇ ਯੁਵਾ ਹਨ ਜਿਹੜੇ ਤਾਂ ਤੂੰ ਨੌਕਰੀਆਂ ਬਾਹਾਂ ਨੱਠਾ ਦੀ ਨੌਕਰੀਆਂ ਤੋਪਾ ਕਰਦੇ ਕਹਿੰਦੇ ਨੀਂਹ ਵੀ ਮਿਲਾ ਕਰਦੀਆਂ ਤਾਂ ਤਿੰਨੇ ਤੁਸੀਂ ਟਿਆਲੇ ਦੇ ਮਾਧਿਅਮ ਤੇ ਕਿਹਾ ਸੰਦੇਸ਼ ਦੇਣਾ ਚਾਹਾਂਗੇ
1: ਮੈਂ ਤਾਂ ਇਹ ਬੋਲਣਾ ਚਾਹੁੰਦਾ ਨੌਕਰੀ ਨਾਕਰੀ ਜੀ ਕੁਛ ਨਹੀਂ ਰੱਖਿਆ ਆਪਣਾ ਕਾਰੋਬਾਰ ਖੋਲਾ
0: ਜੀ ਜੀ
1: ਵੱਡਾ ਛੋਟਾ ਕਰਾ ਛੋਟੇ ਤੇ ਫਿਰ ਹਲਕੇ ਹਲਕੇ ਵਧਣਾ ਪੂਰਾ
0: ਹਾਂਜੀ
1: ਸਟਾਰਟਅਪ ਖੋਲਾ ਕੋਈ ਵੀ ਛੋਟਾ ਮੋਟਾ ਕਾਰੋਬਾਰ
0: ਜੀ
1: ਆਪਣੇ ਕੰਮੇ ਜੀ ਕੁਛ ਮਜ਼ਾ ਹੈ ਕੁਛ ਅਲੱਗ ਹੈ
0: ਜੀ
1: ਹਾਂਜੀ
0: ਤਾਂ ਦੀਪਕ ਪਟਿਆਲ ਜੀ ਦਿਖਾ ਤੁਸੀਂ ਆਪਣਾ ਕੀਮਤੀ ਸਮੇਂ ਨਿਕਾਲੀ ਕੇ ਆਹਾਂ ਦੇ ਟਿਆਲੇ ਪਰ ਇੱਥੋਂ ਆਏ ਆਪਣੇ ਤੁਸੀਂ ਖੇਤੀਬਾੜੀ ਦੇ ਆਪਣਾ ਪੋਲਟਰੀ ਫਾਰਮ ਦੇ ਜਿਹੜਾ ਤੁਸੀਂ ਕੰਮ ਕਰਦੇ ਹਨ ਉਹਦੇ ਅਨੁਭਵ ਆਹਾਂ ਕੰਨੇ ਸਾਂਝਾ ਕੀਤੇ ਤੁਸੀਂ ਤਾਂ ਬਹੁਤ ਬਹੁਤ ਧੰਨਵਾਦ
2: ਕਿਸਾਨ ਸਾਥੀਓ ਅਸਾਂ ਆਸਾ ਕਰਨੇ ਕਿ ਇਸ ਜਾਣਕਾਰੀ ਦੇ ਤੁਸਾਂ ਜ਼ਰੂਰ ਲਾਭ ਲੈਣਾ ਹੈ ਔਰ ਉਹਨਾਂ ਚਾਹੁੰਦਾ ਅਗਲੇ ਲੋਕ ਗੀਤ ਦੀ ਤਰਫ ਤਾਂ ਸੁਣਦੇ ਨੇ ਲੋਕ ਗੀਤ